ਹਾਂਜੀ ਬਿਲਕੁਲ ਯੂਨਾਲ ਤੋਂ ਸਿਕਾਲ ਤੋਂ ਸੇ ਮੈਸੇਜ ਸ਼ੁਕਮ ਦੀ ਆਪ ਹਮ ਪ੍ਰੋਗਰਾਮ ਕੇ ਇਸਰਾ ਸ਼ਰੀਕ ਬਿਲਕੁਲ ਤੋਂ ਸੇ ਪ੍ਰੋਗਰਾਮ ਕੇ ਮੁਸਰ ਰੋਤਲ ਸੇ ਦੇ ਕਾਲ ਜ਼ਰੀ ਇਸਰਾ ਦੇ ਮੈਸੇਜ ਜ਼ਰੀ ਇਸਰਾ ਹਾਉ ਦਾ ਬੀ ਜੀ ਐਮ ਹਮ ਇਸਰਾ ਇਸਰਾ ਇੰਜਾਏ ਕਲਸ਼।

ਕਿਸੇ ਰੇਮਲਾ ਤੇ ਜਮਾ ਸਲਮੁਨ ਹੋ ਚੁਕਮ ਦੇ ਕਨਾ ਟੂ ਲੁਫੇਨ ਦੇ ਤੋ ਯੇਸ਼ਾ ਸਹੀ ਦੇ ਸੀ ਟੂਰ ਦੇ ਸਲਮੁਨਾ ਆਵਿਚੇ ਸਲਮੁਨ ਮੇ ਕਬੂਲ ਖਾਂ ਕਾ ਸ਼ਾਦ ਸ਼ਾਦ ਸ਼ਾਦ ਕਬੂਲ ਸ਼ਵਲ ਸੀ ਬਿਫਿਕਰ ਉਸੇ ਸ਼ਖਾਂ ਆਵ ਦੇ ਦੇ ਨਲਵਾਸੀ ਸੂਕ ਰਗਲੇ ਦੀ ਜੀ ਦਕਮ ਸੈਨ ਰਗਲੇ ਦੀ ਜੀ